ਅੱਜ ਦੋਸਤਾਨੋ ਬਿਲਕੁਲ ਟਾਂਕ ਮੇਲ ਨਾਲ ਨਾ ਅਯਾਨ ਅਦਮਜ਼ਾਏ ਅਯਾਨ ਅਦਮਜ਼ਾਏ ਦਾ ਔਰ ਸਰਾ ਆਰਫਾ ਅਦਮਜ਼ਾਏ ਹਾਂ ਦੇ ਸਰਾ ਦਾ ਔਰ ਸਰਾ ਆਨੀਆ ਦਾ ਔਰ ਉਸੇਦ ਦਾ ਔਰ ਸੁਦੇਸ ਦਾ ਹੰਦ ਸਰਾ ਦੀ ਨੋ ਟਾਂਕ ਮੇਲ ਲਾਲ ਨਾ ਅਯਾਨ ਅਦਮਜ਼ਾਏ ਔਰ ਆਰਫਾ ਅਦਮਜ਼ਾਏ ਡੇਰਮ ਮਨਨਾ ਆਦੇ ਲਿਖੀ ਅਯਾਨ ਅਦਮਜ਼ਾਏ ਵਾਈ ਚ ਪਰਵੇਸ ਕੋਟ ਕਟਤਾ ਇਹ ਮਾਲ ਤਰਫਾ ਸਪੈਸ਼ਲ ਸਲਾਮ ਨੂੰ ਬਿਲਕੁਲ ਅਯਾਨ ਖਾਨ ਦੇ ਤਾ ਸਲਾਮੁਨਾ ਪਰਵੇਸ ਕੋਟ ਕਟਤਾ ਵਰਸੇ ਦੇ ਅੱਜ ਦੋਸਤਾਨੋ ਬਿਲਕੁਲ ਮੇਲਾਲ ਟਾਂਕ ਨਾ ਨਿਮਤੁਲਾ ਮਲੰਗ ਨਿਮਤੁਲਾ ਮਲੰਗ ਮੇਲਾਲ ਟਾਂਕ ਨਾ ਮੁਰਾ ਤਾ ਕਾਲ ਕਈ ਔਰ ਸਰਾ ਫੈਜ਼ੁਲਾ ਫੈਜ਼ੁਲਾ ਫੈਜ਼ੁਲਾ ਖਾਨ ਹਾਂ ਔਰ ਸਰਾ ਦਾ ਨੋ ਫੈਜ਼ੁਲਾ ਖਾਨ ਔਰ ਨਿਮਤੁਲਾ ਮਲੰਗ ਬਈ ਮੁਰ ਯੋ ਜਾ ਨਾਸ ਵੇ ਤਾ ਪ੍ਰੋਗਰਾਮਰ ਵੀ ਉਸ ਨੋ ਬਲਕਿ ਚੇ ਮਜ਼ਦੀਗਰ ਕੀ ਜੀ ਬਿਆ ਮੁਰਾ ਪ੍ਰੋਗਰਾਮ ਤਾ ਜਾਨ ਰਸੋਈ ਤਾ ਪ੍ਰੋਗਰਾਮ ਅਰਵੇ ਤੋ ਤਾ ਡੇਰ ਮੰਨਾ ਨਿਮਤੁਲਾ ਮਲੰਗ ਔਰ ਫੈਜ਼ੁਲਾ ਔਰ ਲੋ ਸ਼ਾਜ਼ਮਾਨੀ ਕਈ ਨਾ ਸ਼ਾਜ਼ਮਾਨੀ ਕਈ ਨਾ ਅਜਬ ਖਾਨ ਅਜਬ ਖਾਨ ਚੇ ਉਸ ਉਸ ਮਸੂਦ ਮਾਰਕੀਟ ਚੇ ਸਰਾ ਤਾਲੁਕ ਲਰੀ ਸ਼ਾਜ਼ਮਾਨ ਕੇ ਨਾ ਅਜਬ ਖਾਨ ਔਰ ਮੁਰਿਆਤ ਕੜੇ ਡੇਰ ਮਨ ਅਜਬ ਖਾਨ ਔਰ ਚਤਰੇ ਮੁਸ਼ ਪ੍ਰੋਗਰਾਮ ਦਾ ਸੇ ਪਸ਼ੋ ਕਰਵਿਆ ਦਾ ਸੇ ਪਵਖ ਵਖ ਮੇ ਸੋ ਜੁਨਰ ਤੱਕ ਹੈ ਡੇਰ ਮਨ ਯਾਰ ਖਾਨ ਬਲੋਚ ਅਦਮਾਬਾਦ ਨਾ ਹਾਂ ਮੁਰਾ ਯਾਦਵੀ ਨੋ ਬਿਲਕੁਲ ਯਾਰ ਖਾਨ ਬਲੋਚ ਮਮਤਾਜ਼ ਨਿਗਾਰ ਕੁਤਬ ਕਵੀਨ ਮਮਤਾਜ਼ ਨਿਗਾਰ ਕੁਤਬ ਕਵੀਨ ਦੀ ਮੁਰਾ ਪ੍ਰੋਗਰਾਮ ਅਰਵੀ ਆਜੀ ਸੈਫੁਲਾ ਉਮਰ ਅਡੇਨਾ ਦੀ ਮੁਰਾ ਪ੍ਰੋਗਰਾਮ ਅਰਵੀ ਪ੍ਰੋਗਰਾਮ ਡੇਰ ਜ਼ਬਰਦਸਤ ਆ ਪੀਰ ਰਫੀਉਦੀਨ ਸ਼ਾਹ ਔ ਨਿਹਾਲ ਸ਼ਾਹ ਪੀਰ ਰਫੀਉਦੀਨ ਸ਼ਾਹ ਔਰ ਨਿਹਾਲ ਸ਼ਾਹ ਦਾ ਮੁਸ਼ ਸਰਾ ਦਿਮੁਸ਼ ਪ੍ਰੋਗਰਾਮ ਅਰਵੀ ਵਈ ਮੁਰਾ ਨਾਸਿਉ ਔ ਬਿਲਕੁਲ ਦਾ ਦਿਮੁਰਾ ਅਰਵੀ ਦੁਨਕੀ ਦੀ ਬਾਕਾਇਦਾ ਇਬਰਾਹਿਮ ਕੁੰਡੀ ਕੁੰਡੀ ਕੁੰਡੋ ਕੁੰਡ ਇਬਰਾਹਿਮ ਕੁੰਡੀ ਮੁਰਾ ਯਾਦ ਕਰੀ ਅਦਾਕਾਸੇ ਜਲੰਧਰ ਦਾ ਇਫਤਿਖਾਰ ਦਾ ਸਟੇਸ਼ਨ ਰੋਡ ਟਾਂਕਣਾ ਮਲਕ ਹੁਸੈਨ ਲ ਗੁਲਾਨਕੋਟ ਨਾ ਮੁਰ ਯਾਦ ਕਈ ਮਮਤਾਜ਼ ਨਿਗਾਰ ਅਵੜੁਕੇ ਅਬਦੁਲ ਹਾਦੀ ਕੁਤਬ ਕਾਨੂੰਨੇ ਟਾਂਕ ਨਾ ਮੁਰੇ ਯਾਦ ਕਰੀ ਔ ਦਗਾ ਸੇ ਅਖਤਰ ਜ਼ਮਾਨ ਲੋ ਨਹੀਂ ਕਰੀ ਨਾ ਮੁਰੇ ਯਾਦ ਯੂ ਔ ਖਜ਼ਾਨ ਗੁਲ ਉਮਰ ਅਡੇਨਾ ਔ ਦਗਾ ਸੇ ਖਜ਼ਾਨ ਗੁਲ ਸਰਾ ਉਮਰ ਅਡੇਨਾ ਔ ਔਰ ਸਰਾ ਲ ਅਦਮਾਬਾਦ ਨਾ ਲੈਕਤੁਲਾ ਲੈਕਤੁਲਾ ਮੁਰੇ ਯਾਦ ਕਰੀ ਲੈਕਤੁਲਾ ਖਾਨ ਚਾਲ ਦਾ ਸ਼ੇ ਤਬੀਅਤ ਸ਼ਦਾ ਸਰੰਗ ਪ੍ਰੋਗਰਾਮ ਤਨਾ ਸੇ ਔ ਅਜਮਤ ਖੇਲ ਮਗਜ਼ੀਨਾ ਅਜੀ ਰਹਿਮਾਨ ਅਜੀ ਸਾਹਿਬ ਚ ਮੁਰਾ ਸ਼ਾਇਰ ਉਰੋਰ ਦਾ ਦਰੁਨ ਸ਼ਾਇਰ ਦਾ ਦਿਮੁਰਾ ਯਾਰ ਦਾ ਦਗਾ ਸੇ ਅਤਲਸ ਖਾਨ ਦਾ ਔ ਅਜਬ ਖਾਨ ਅਜਬ ਖਾਨ ਦਾ ਮਸੂਦ ਮਾਰਕੀਟ ਟਾਂਕਣਾ ਡੇਰਮ ਮੰਨਣਾ ਔ ਗੁਲਵਲੀ ਖਾਂ ਗੁਲਵਲੀ ਗੁਲਵਲੀ ਦਾ ਸ਼ਾਨੂਰ ਕੀਨਾ ਸ਼ਾਨੂਰ ਕੀਨਾ ਗੁਲਵਲੀ ਅਬਦੁਰਰਹਮਾਨ ਉਰਫ ਅਵਾ ਸਰਦ ਆਬਿਦ ਖਾਨ ਇਰਸ਼ਾਦ ਖਾਨ ਔ ਵੜੂ ਕੀ ਅਸਦੁੱਲਾ ਬਟਿਆਰੀ ਗੋਮਲ ਨੇ ਮੁਰਾ ਯਾਦ ਕਰੀ ਦਗਾ ਸੇ ਦਸਤਾਨੋ ਸ਼ਫੀਉੱਲਾ ਖਾਨ ਸ਼ਫੀਉੱਲਾ ਖਾਨ ਦਿਲ ਸੋਜ਼ ਦਾ ਸਰਦ ਅਮਾਦ ਗੁਲ ਸ਼ਫੀਉੱਲਾ ਖਾਨ ਦਿਲ ਸੋਜ਼ ਲੋਣੇ ਕਰੀ ਨਾ ਸਰਦ ਅਮਾਦ ਗੁਲ ਮੁਸ਼ ਪ੍ਰੋਗਰਾਮ ਅਰਵੀ ਡੇਰ ਮੰਨਣਾ ਫਜ਼ਰਮਾਨ ਇਨਾਮ ਬਲੋਜ ਗਰਨ ਔਰੰਗ ਨਾ ਦੀ ਮੁਸ਼ ਸਰਾਏ ਕੀ ਅਰਵੀ ਦੁਨ ਕੀ ਦੀ ਦਗਾ ਸੇ ਦੋਸਤਾਨੋ ਪਸ਼ਮ ਖਾਨ ਦਾ ਪਸ਼ਮ ਖਾਨ ਪਿਰ ਲਕੋਟ ਪਠਾਨ ਨਾ ਮੁਰੇਦ ਕੁੜੀ ਦਾ ਦੋਸਤਾਨ ਦੀ ਮੁਰ ਅਗਾ ਅਰਵੀ ਦੁਨ ਕੀ ਜੀ ਬਿਲਕੁਲ ਇਸ ਕੀਮਤ ਮਾਇੰਦੋ ਪ੍ਰੋਗਰਾਮ ਨੇ ਕਜ਼ਾ ਕਈ ਬਤੀਗੁਲ ਸੇਬ ਦਾ ਟਾਂਗ ਲਟੀ ਕਈ ਨਾ ਟਾਂਗ ਲਟੀ ਕਈ ਨਾ ਬਤੀਗੁਲ ਸੇਬ ਦੇ ਮੁਰਾ ਪ੍ਰੋਗਰਾਮ ਅਰਵੀ ਅਹਦਾਗਾ ਸੇ ਬੁੱਢੀ ਕਈ ਨਾ ਮੁਹੰਮਦ ਅਲੀ ਦਾ ਮੁਹੰਮਦ ਦਾ ਮੁਦੱਸਰ ਦਾ ਦੇ ਮੁਸ਼ ਪ੍ਰੋਗਰਾਮ ਅਰਵੀ ਖਾਨਜ਼ਾਦਾ ਦਾ ਤੱਤੋ ਰੁਕਈ ਨਾ ਦੇ ਮੁਸ਼ ਪ੍ਰੋਗਰਾਮ ਅਰਵੀ ਦੇ ਤਾਸੋ ਯੋ ਜਹਾਨ ਮੰਨਾ ਦੋਸਤਾਨੋ ਸੇ ਦੇ ਮੁਸ਼ ਪ੍ਰੋਗਰਾਮ ਅਰਵੋ ਅਲਾਮ ਔਰ ਤਾਬਾਦ ਲਰਾ ਮੁਰਾ ਦੋਸਤਾਨੋ ਪੋ ਤਾਸੋ ਬੰਦੇ ਖੁਸ਼ਲੀ ਦੇ ਮੁਸ਼ ਪ੍ਰੋਗਰਾਮੋ ਨਾ ਤਾਸੋ ਅਕਸਰ ਖਲਕ ਦਾ ਖਬਰ ਕਈ ਸੇ ਪ੍ਰੋਗਰਾਮ ਖੁਸ਼ਰਿਆ ਦਾ ਨੋ ਪ੍ਰੋਗਰਾਮ ਪ ਤਾਸੋ ਬੰਦੇ ਖੁਸ਼ ਦੇ ਤਾਸੋ ਦਰੁਨ ਸ਼ਿਰਕਤ ਦੇ ਤਾਸੋ ਜ਼ਿਆਦਾ ਸ਼ਿਰਕਤ ਦੇ ਮੁਰਾ ਪ੍ਰੋਗਰਾਮ ਖੁਸ਼ਰਿਆ ਕੜਿਆ ਦਾ ਦੋਸਤਾਨੋ ਗਰ ਸ਼ਾਬਾਸ ਸੇ ਤਾਸਿਰ ਖਾਨ ਦਾ ਦੇ ਮੁਸ਼ ਪ੍ਰੋਗਰਾਮ ਅਰਵੀ ਆਓ ਫਰਮਾਨ ਪਲਾਵਾਨ ਪੋ ਦਾਊਦ ਖੇਲ ਚ ਦੇ ਮੁਸ਼ ਪ੍ਰੋਗਰਾਮ ਅਰਵੀ ਨਜੀਬ ਸਾਦਾ ਤਾਜਾਲਾਮ ਦਾ ਜਾਨਕੀ ਕੀ ਨਾ ਦੇ ਮੁਰਾ ਦੋਸਤਾਨ ਦੇ ਗੁਲਬਾਦ ਸ਼ਾਹ ਦਾ ਸ਼ਾਦ ਖਾਨ ਦਾ ਸ਼ਾਨੀਲਾ ਔਰ ਸ਼ੁਮੇਰਾ ਦੇ ਮੁਸ਼ ਪ੍ਰੋਗਰਾਮ ਟਾਂਕ ਮੇਲਾਲ ਚ ਅਰਵੀ ਅਹਿਮਦ ਖਾਨ ਸਲੇਮਾਨ ਖੇਲ ਕੋਟ ਪਠਾਨ ਚ ਦੇ ਮੁਸ਼ ਪ੍ਰੋਗਰਾਮ ਅਰਵੀ

ਓਕੇ ਜੀ ਜਮਾਗੁਲ ਗਲਾਵਰਦਨ ਕੋ ਨੋਟੇਸ਼ਨ ਕਾਸਮੈਟਿਕਸ ਪਾਕਿਸਤਾਨ ਦਾ ਤਰਫ ਨਾਲ ਦਾ ਪ੍ਰੋਗਰਾਮ ਤਾਸ ਬਿਲਕੁਲ ਸਪਾਂਸਰ ਕੀ ਸ਼ੀ ਤਾਸ ਨੋਟੇਸ਼ਨ ਕਾਸਮੈਟਿਕਸ ਪਾਕਿਸਤਾਨ ਇੰਤਖਾਬ ਕਵਲੇ ਸ਼ੇ ਤਾਸ ਦਾ ਨੋਟੇਸ਼ਨ ਕਾਸਮੈਟਿਕਸ ਪਾਕਿਸਤਾਨ ਪ੍ਰੋਡਕਟਸ ਰਖੇ ਸਲੇ ਸ਼ੀ ਦ ਮਖਸ਼ਲਾ ਦੇ ਪਰ ਅਚੀ ਦ ਮਖੈ ਸੁਨ ਦੇ ਪਰ ਅਚੀ ਸੋ ਬਿਲਕੁਲ ਜੀ ਇੰਤਖਾਬ ਕੋ ਜੀ ਦ ਨੋਟੇਸ਼ਨ ਕਾਸਮੈਟਿਕਸ ਪਾਕਿਸਤਾਨ ਬਿਲਕੁਲ ਜੀ ਰਖੇ ਸਲੇ ਸ਼ੀ ਸਮਲਾ ਵਲੇ ਸ਼ੀ ਜ਼ਮੰਗਾ ਨੋਟੇਸ਼ਨ ਕਾਸਮੈਟਿਕਸ ਪਾਕਿਸਤਾਨ ਗੋਲਡ ਕਰੀਮ ਸਿਲਜੀ ਓਇਲ ਡੀ ਗੋਲਡ ਗੋਲਡ ਕਰੀਮ ਬਿਲਕੁਲ ਜੀ ਤੁਸੀਂ ਰੋਖ ਸਲੇ ਸ਼ੀ ਸਮਲਾ ਵਲੇ ਸ਼ੀ ਦ ਮਖ ਅਕਸ਼ਲਾ ਦੇ ਪਰ ਦ ਮਖ ਹੈ ਸੁਨ ਦੇ ਪਰ ਅਸੇ ਵਾੜ ਹੈ ਕਨਾ ਸੀ ਕਿ ਮਖ ਮੁਕਸ਼ਲੇ ਸ਼ੀ ਮਖ ਮੋ ਹੈ ਸਾਸ਼ੀ ਮਖ ਮਜਗਮ ਨੇ ਕਨਾ ਯੋ ਚਮਕੂ ਹੈ ਕਨਾ ਸੀ ਨੋ ਬਿਲਕੁਲ ਸੀ ਰਵਾ ਇਖਲੇ ਸੀ ਸੇ ਮਾਲਿਕ ਇਨਸ਼ਾਲਾ ਸੀ ਜ਼ਮਾ ਖੋਇਨ ਦੋ ਤਾ ਜ਼ਮਾ ਮੈਂ ਦੋ ਤਾ ਦਿਮੋ ਸੇ ਕਮ ਹ ਖੋਇਨ ਦੀ ਮੈਂ ਦੀ ਜ਼ਮਾ ਪੀ ਗਾਨੀ ਦੀ ਮਮੀ ਗਾਨੀ ਦੀ ਚਚੀ ਗਾਨੀ ਦੀ ਨੋ ਬਿਲਕੁਲ ਜੀ ਟੋਲੀ ਸੇ ਮਲਾ ਵਲੇ ਸ਼ੇ ਰਖੇ ਸਲੇ ਸ਼ੇ ਜ਼ਮਾ ਰੁਰ ਜਾਨ ਜ਼ਮਾ ਬਈ ਜਾਨ ਜ਼ਮਾ ਲਾਲਾ ਜਾਨ ਸੁਮਰ ਹ ਦੇ ਟਾਈਮ ਸ਼ੇ ਆਵਾਜ਼ ਆ ਰਹੀ ਸੀ ਬਿਲਕੁਲ ਰੁਖ ਸਲੇ ਸ਼ੇ ਦੋ ਮੇਲ ਆਫ ਫੀਮੇਲ ਦੇ ਪਰ ਯਾਨੀ ਦ ਜ਼ਨਾਨਾ ਉਹ ਮਰਦਨਾ ਦੇ ਪਰ ਸੀ ਬਿਲਕੁਲ ਜੀ ਰਵਾਖ ਲੇ ਇਸ ਮਾਲਿਕ ਮਾਹਰੁ ਖੁਸ਼ੀ ਫਸਟ ਟਾਈਮ